0: ਸੱਜਣਾ ਦੀਆਂ ਆਸਾਂ ਪੜੀਆਂ ਚਾਵਾਂ ਨਾਲ ਚਿੱਠੀਆਂ ਸੱਜਣਾ ਦੀਆਂ।
1: ਜੀ ਸਾਮੀ, ਤੁਸੀਂ ਲੋਕ ਗੀਤ ਸੁਣ ਰਿਹਾ ਸੀ, ਉਹ ਆਵਾਜ਼ ਆ ਸੀ ਮਾਸਟਰ ਕਰਤਾਰ ਚੰਦ ਦੀ। ਸਾਮੀ, ਆਕਾਸ਼ਵਾਣੀ ਆਪਣੇ ਸ਼ਾਨਦਾਰ 90 ਸਾਲਾ ਤਕਰੀਬਾਤ ਦਾ ਜਸ਼ਨ ਮਨਾ ਰਿਹਾ। ਇਹ ਵਾਹਿਦ ਉਹ ਇਦਾਰਾ ਹੈ ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਅੱਜ ਵੀ ਆਪਣੀ ਸ਼ਾਂਤ ਸ਼ੌਕਤ ਨਾਲ ਅੱਗਾ ਵੱਧ ਰਿਹਾ ਹੈ। 1936 ਈਸਵੀ ਵਿੱਚ ਇਸ ਦੀ ਬੁਨਿਆਦ ਰੱਖੀ ਗਈ ਔਰ ਆਜ਼ਾਦੀ ਦੇ ਬਾਅਦ AIR ਵਿੱਚ ਤਾਵਲੇ ਹੀ ਤੋਸੀ ਹੋਈ। 1956 ਈਸਵੀ ਵਿੱਚ ਆਕਾਸ਼ਵਾਣੀ ਦਾ ਨਾਂ ਅਪਣਾਇਆ ਗਿਆ। ਅੱਜ ਆਕਾਸ਼ਵਾਣੀ ਦੇ 600 ਦੇ ਕਰੀਬ ਸਟੇਸ਼ਨ ਚੱਲਦੇ ਨੇ ਜਿਹੜੇ ਹਿੰਦੁਸਤਾਨ ਦੀ 98% ਆਬਾਦੀ ਤੀਕਰ ਪਹੁੰਚਦੇ ਨੇ। ਕਈਆਂ ਜ਼ਬਾਨਾਂ ਅਤੇ ਬੋਲੀਆਂ ਵਿੱਚ ਇਸ ਦੀ ਨਸ਼ਰੀਆਤ ਦਾ ਸਿਲਸਿਲਾ ਚੱਲਦਾ ਹੈ। ਇੱਥੇ ਆਕਾਸ਼ਵਾਣੀ ਸੁਣ ਪਹਾੜੀ ਜ਼ਬਾਨ ਦੇ ਵਾਧੇ ਵਾਸਤੇ ਵੀ ਬੜਾ ਕੰਮ ਕੀਤਾ ਹੈ। ਸਾਮੀ ਨੇ ਵੀ ਯਾਦ ਰੋਇਆ ਜੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਆਵਾਮ ਵਿੱਚ ਖਸੂਸਨ ਨੌਜਵਾਨਾਂ ਬੱਚਿਆਂ ਵਿੱਚ ਬੇਦਾਰੀ ਪੈਦਾ ਕੀਤੇ ਜੁਲ ਰਹੀ ਹੈ। ਕਿਵੇਂ ਜੇ ਨਸ਼ਾ ਇੱਕ ਅਜਿਹੀ ਲਾਨਤ ਹੈ ਜਿਹੜੀ ਨਾ ਸਿਰਫ ਇਨਸਾਨ ਦੀ ਜਿਸਮਾਨੀ ਔਰ ਜ਼ਹਿਨੀ ਸਿਹਤ ਕੋ ਤਬਾਹ ਕਰਦੀ ਹੈ ਬਲਕਿ ਖਾਨਦਾਨੀ ਔਰ ਮਾਸ਼ਰਤੀ ਜ਼ਿੰਦਗੀ ਕੋ ਵੀ ਜਹਨਮ ਬਣਾ ਛੁੜਦੀ ਹੈ। ਇਸਲਾਮੀ ਤਾਲੀਮਾਤ ਵਿੱਚ ਨਸ਼ਾ ਔਰ ਚੀਜ਼ਾਂ ਕੋ ਨਾ ਸਿਰਫ ਮਨ੍ਹਾ ਕੀਤਾ ਗਿਆ ਬਲਕਿ ਇਹਨਾਂ ਕੋ ਰੂਹਾਨੀ ਔਰ ਇਖਲਾਕੀ ਤਬਾਹੀ ਦੀ ਜੜ ਕਰਾਰ ਦਿੱਤਾ ਗਿਆ। ਨਸ਼ਾ ਇਨਸਾਨ ਦੇ ਸੋਚਣੇ ਸਮਝਣੇ ਦੀ ਸਲਾਹੀਅਤ ਕੋ ਮਕਾ ਛੁੜਦਾ ਅਤੇ ਕਈ ਮੋਹਲਿਕ ਬਿਮਾਰੀਆਂ ਦਾ ਸਬਬ ਬਣਦਾ ਹੈ। ਨਸ਼ਾ ਔਰ ਚੀਜ਼ਾਂ ਇਨਸਾਨ ਕੋ ਪਾਕੀਜ਼ਗੀ ਔਰ ਤਹਾਰਤ ਥੀ ਦੂਰ ਕਰ ਦੇਣੀ ਹੈ। ਤਾਂ ਸਾਮੀਨ, ਅਸਾਂ ਸੁਣ ਇਸ ਮੌਜੂਦਾ ਅਬਦੁਲ ਰਸ਼ੀਦ ਗਮਗੀਨ ਜਿਹੜੇ ਵਾਸਤੇ ਮਸ਼ਹੂਰ

0: ਅਦੀਬ ਸ਼ਾਇਰ ਡਰਾਮਾ ਨਿਗਾਰ ਹਨ ਔਰ ਸਮਾਜੀ ਵਰਕਰ ਵੀ ਹਨ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਆਖਣਾ ਆਸਾ ਜੀ ਅਬਦੁਲ ਰਸ਼ੀਦ ਗਮਗੀਨ ਸਾਹਿਬ
1: ਹਾਂ ਜੀ
0: ਤੁਸੀਂ ਅਸੋਂ ਦੱਸੋ ਕਿ ਜਿਹੜਾ 100 ਦਿਨ ਦਾ ਨਸ਼ਾ ਮੁਕਤ ਭਾਰਤ ਅਭਿਆਨ ਚੱਲ ਰਿਹਾ ਹੈ ਤਾਂ ਇਸ ਦਾ ਕੀ ਅਸਰ ਹੈ ਪਹਾੜੀ ਇਲਾਕਿਆਂ ਵਿੱਚ?
1: ਉਹ ਜਨਾਬ ਬੜੇ ਜ਼ੋਰਾਂ ਸ਼ੋਰਾਂ ਨਾਲ ਇਸ ਵੇਲੇ ਹਰ ਗ੍ਰਾਮ ਵਿੱਚ ਹਰ ਸਕੂਲ ਵਿੱਚ ਇਹ ਅਭਿਆਨ ਜਿਹੜਾ ਇਹ ਚੱਲ ਰਿਹਾ ਹੈ ਔਰ ਅਸੀਂ ਪਹਾੜੀ ਲੋਕ ਤਾਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਿਸੇ ਕਿਸਮ ਦਾ ਕੋਈ ਨਸ਼ਾ ਵੀ ਜਿਹੜਾ ਇਹ ਨਹੀਂ ਹੋਣਾ ਚਾਹੀਦਾ, ਖਾਸ ਕਰ ਪਹਾੜੀ ਇਲਾਕਿਆਂ ਵਿੱਚ ਜਿਹੜਾ ਮਤਲਬ ਵਿਧਤ ਅਸੀਂ ਪਹਿਲੀ ਹੈ ਨਾ
0: ਜੀ ਰਸ਼ੀਦ ਸਾਹਿਬ, ਤੁਸੀਂ ਜਾਣਦੇ ਹੋ ਜੇ ਨੌਜਵਾਨ ਹੀ ਕੌਮ ਦੀ ਵਿਰਾਸਤ ਹੁੰਦੀ ਹੈ ਤਾਂ ਖਾਸ ਕਰ ਇਸ ਨਾਲ ਨੌਜਵਾਨ ਜੁੜ ਰਹੇ ਹਨ।
1: ਹਾਂ ਬਿਲਕੁਲ, ਬੱਚਾ ਬੁੱਢਾ ਜਵਾਨ ਇਸ ਵਕਤ ਹਰ ਇੱਕ ਇਨਸਾਨ ਇਸ ਵਕਤ ਮਤਲਬ ਲੱਕ ਬੰਨ ਕੇ ਖਾ ਲਿਆ ਨਸ਼ਾ ਮੁਕਤ ਅਭਿਆਨ ਵਾਸਤੇ।
0: ਤੋ ਇਨਸ਼ਾਅੱਲਾ ਉਮੀਦ ਇਹੀ ਹੈ ਜੀ ਅਸਤੀ ਜਿਹੜੀ ਇਹ ਕੋਸ਼ਿਸ਼ ਹੈ ਸਰਕਾਰ ਸੁਣ ਇੱਕ ਕਦਮ ਜਿਹੜਾ ਚਾਹਿਆ ਇਸ ਨਾਲ ਆਵਾਮ ਦੀ ਜਿਹੜੀ ਹਮਾਇਤ ਰਹੀ ਤੋ ਇਸ ਨਾਲ ਇਨਸ਼ਾਅੱਲਾ ਉਮੀਦ ਹੈ ਕਿ ਇਹ ਜਿਹੜੀ ਵਬਾ ਹੈ ਜਿਹੜੀ ਮੋਹਲਕ ਬਿਮਾਰੀ ਹੈ ਤਾਂ ਇਹ ਖਤਮ ਹੋ ਗਿਆ ਸੀ।
1: ਇਨਸ਼ਾਅੱਲਾ ਇਨਸ਼ਾਅੱਲਾ।
0: ਚਲੋ ਜੀ, ਚਲੋ ਤੁਸੀਂ ਤਾਂ ਮੁਝ ਸ਼ੁਕਰੀਆ।
1: ਸ਼ੁਕਰੀਆ ਜਨਾਬ, ਸ਼ੁਕਰੀਆ।
0: ਜੀ ਸਾਮੀਨ, ਇਹ ਆਪਣੇ ਤਾਸੁਰਾਤ ਬਿਆਨ ਕਰ ਰਿਹਾ ਸੀ ਅਬਦੁਲ ਰਸ਼ੀਦ ਗਮਗੀਨ, ਮਸ਼ਹੂਰ ਪਹਾੜੀ ਦੇ ਡਰਾਮਾ ਨਿਗਾਰ ਤੇ ਸਮਾਜਿਕ ਕਾਰਕੁਨ। ਸਾਮੀਨ, ਅਵਗਾ ਸੁਣਦੇ ਹਾਂ ਅਸੀਂ ਮਸਰਤ ਨਾਜ਼ ਦੀ ਆਵਾਜ਼ ਵਿੱਚ ਇਹ ਗੀਤ।

ਜੀ ਸਾਮੀ ਤੁਸੀਂ ਸੁਣ ਰਿਹਾ ਸੀ ਕਰਨਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗੀਤ। ਉਮੀਦ ਕਰਸਾਂ ਤੁਸੀਂ ਸੁਣ ਗੀਤ ਪਸੰਦ ਕੀਤਾ ਹੋ ਸੀ। ਅਤੇ ਇਸ ਦੇ ਨਾਲ ਅੱਜ ਦਾ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ। ਤਾਂ ਜੋ ਅਗਲੇ ਪ੍ਰੋਗਰਾਮ ਤੀਕਰ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਸ਼ਮਸ ਦਾ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਇਜਾਜ਼ਤ। ਅੱਲਾ ਬੇਲੀ।

ਤੁਹਾਡਾ ਆਪਣਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮਨਮੀਤ ਕੌਰ ਹਾਜ਼ਰ ਹਾਂ ਸਾਰੇ ਸੁਣਨ ਵਾਲਿਆਂ ਨੂੰ ਨਿਗਾਹ ਭਰੀ ਆਦਾ ਸਾਥੀਓ ਰਿਵਾਇਤਨ ਪ੍ਰੋਗਰਾਮ ਦੀ ਸ਼ੁਰੂਆਤ ਗੀਤ ਦੇ ਨਾਲ ਕਰਦੇ ਹਾਂ ਅਤੇ ਅੱਜ ਬਹੁਤ ਸਾਰੀਆਂ ਗੱਲਾਂ ਵਿਸ਼ੇਸ਼ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਸੋ ਪੇਸ਼ਕਸ਼ ਹੈ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਸੌਗਾਤ

ਹਨ। ਪਹੁੰਚ ਵਿੱਚ ਸੁਧਾਰ ਯਾਨੀ ਪਹੁੰਚਣ ਯੋਗ ਅਤੇ ਕਿਫਾਇਤੀ ਇਨਹੇਲਰਾਂ ਦੀ ਜ਼ਰੂਰਤ ਨੂੰ ਉਜਾਗਰ ਕਰਨਾ, ਖਾਸ ਕਰਕੇ ਘੱਟ ਆਮਦਨੀ ਵਾਲੀਆਂ ਸਥਿਤੀਆਂ ਵਿੱਚ, ਯਾਨੀ ਕਿ ਜਿੱਥੇ ਕਿ ਜਿਸ ਪਰਿਵਾਰ ਵਿੱਚ ਆਮਦਨੀ ਬਿਲਕੁਲ ਘੱਟ ਹੈ। ਸਿੱਖਿਆ ਦਮੇ ਦੇ ਲੱਛਣਾਂ ਅਤੇ ਇਨਹੇਲਰਾਂ ਦੀ ਸਹੀ ਵਰਤੋਂ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ, ਕਾਰਜ ਯੋਜਨਾ ਮਰੀਜ਼ਾਂ, ਦੇਖਭਾਲ ਕਰਨ ਵਾਲਿਆਂ ਅਤੇ ਸਿਹਤ ਪੇਸ਼ੇਵਰਾਂ ਨੂੰ ਦਮੇ ਅਤੇ ਇਸਦੇ ਪ੍ਰਭਾਵ ਦੇ ਪ੍ਰਬੰਧਨ ਲਈ ਕਾਰਵਾਈ ਕਰਨ ਲਈ ਉਤਸ਼ਾਹਿਤ ਕਰਨਾ, ਜਿਵੇਂ ਕਿ ਵਾਤਾਵਰਣ ਦੇ ਟ੍ਰਿਗਰਾਂ ਦਾ ਪ੍ਰਬੰਧਨ ਕਰਨ ਲਈ ਏਅਰ ਕੁਆਲਿਟੀ ਇੰਡੈਕਸ ਟੂਲਸ ਦੀ ਵਰਤੋਂ ਕਰਨਾ ਹੈ। ਵਿਸ਼ਵ ਦਮਾ ਦਿਵਸ ਦੁਨੀਆ ਭਰ ਵਿੱਚ ਸਾਹ ਦੀ ਸਿਹਤ ਨੂੰ ਬਿਹਤਰ ਬਣਾਉਣ, ਸਰੋਤ ਪ੍ਰਦਾਨ ਕਰਨ ਅਤੇ ਦਮੇ ਵਾਲੇ ਲੋਕਾਂ ਦੀ ਸਹਾਇਤਾ ਲਈ ਗਤੀਵਿਧੀਆਂ ਦਾ ਆਯੋਜਨ ਕਰਨ ਲਈ ਇੱਕ ਸਾਲਾਨਾ ਪਹਿਲ ਹੈ। ਯਾਨੀ ਸਾਲ ਭਰ ਦੇ ਵਿੱਚ ਕੁਛ ਨਾ ਕੁਛ ਨਿਯਮ ਬਣਾਏ ਜਾਂਦੇ ਹਨ ਜਿਸ 'ਤੇ ਕੰਮ ਕਰਨਾ ਪੈਂਦਾ ਹੈ। ਸਾਥੀਓ, ਇੱਕ ਨਿਯਮ ਜਿਹੜਾ ਹੈ ਉਹ ਵਿਸ਼ਵ ਦਮਾ ਦਿਵਸ 'ਤੇ ਜਿਹੜਾ ਖਾਸ ਤੌਰ 'ਤੇ ਜਿਸ 'ਤੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਉਹ 4-4-4। ਇਹ ਦਮਾ ਨਿਯਮ ਜਿਹੜਾ ਹੈ ਇਹ ਦਮੇ ਦੇ ਦੌਰੇ ਲਈ ਇੱਕ ਐਮਰਜੈਂਸੀ ਫਸਟ ਏਡ ਜਿਹੜਾ ਹੈ ਪ੍ਰੋਟੋਕਾਲ ਹੈ ਕਿ ਜਿਵੇਂ ਵਿਅਕਤੀ ਨੂੰ ਸਿੱਧਾ ਬੈਠੋ ਅਤੇ ਰਿਲੀਵਰ ਇਨਹੇਲਰ ਦੇ 4 ਵੱਖਰੇ ਪਫ ਦਿਓ। ਜੇ ਉਪਲਬਧ ਹੋਵੇ ਤਾਂ ਸਪੇਸਰ ਦੀ ਵਰਤੋਂ ਕਰੋ ਅਤੇ 4 ਮਿੰਟ ਉਡੀਕ ਕਰੋ, ਅਤੇ ਜੇਕਰ ਕੋਈ ਸੁਧਾਰ ਨਹੀਂ ਹੁੰਦਾ ਤਾਂ 4 ਹੋਰ ਪਫ ਦਿਓ। ਜੇਕਰ ਸਾਹ ਲੈਣ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ। ਯਾਨੀ ਇਹ ਜਿਹੜਾ 4-4-4 ਦਾ ਜਿਹੜਾ ਨਿਯਮ ਹੈ ਇਸ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਦਮਾ ਫਸਟ ਏਡ ਲਈ ਮੁੱਖ ਕਦਮ ਜਿਹੜੇ ਇਹ ਚੁਣਨੇ ਹਨ, ਅਤੇ ਸਿੱਧਾ ਬੈਠੋ, ਉਸ ਤੋਂ ਬਾਅਦ ਪਫ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਦੇਣੀ ਹੈ। 4 ਮਿੰਟ ਉਡੀਕ ਕਰੋ, ਯਾਨੀ ਇਹ ਦੇਖਣ ਲਈ ਕਿ 4 ਮਿੰਟ ਉਡੀਕ ਕਰਨਾ ਹੈ ਕਿ ਉਹਨਾਂ ਦੇ ਸਾਹ ਵਿੱਚ ਸੁਧਾਰ ਹੋਇਆ ਹੈ ਜਾਂ ਨਹੀਂ, ਅਤੇ ਜੇਕਰ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਹੋਰ 4 ਪਫ ਦੇਣੇ ਚਾਹੀਦੇ ਹਨ। ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨਾ, ਜੇਕਰ ਵਿਅਕਤੀ ਅਜੇ ਵੀ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਉਸਦਾ ਜਿਹੜਾ ਸਾਹ ਹੈ ਉਹ ਵਿਗੜ ਰਿਹਾ ਹੈ ਤਾਂ ਤੁਰੰਤ 000 ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨੀ ਚਾਹੀਦੀ ਹੈ। ਸਾਥੀਓ, ਇਸ ਚੱਕਰ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ, ਅਤੇ ਐਮਰਜੈਂਸੀ ਦੇ ਟਾਈਮ 'ਤੇ ਅਗਰ ਕਿਸੇ ਵੀ ਮਰੀਜ਼ ਨਾਲ ਕੋਈ ਵੀ ਹਾਦਸਾ ਹੋ ਜਾਂਦਾ ਹੈ ਉਸ ਨੂੰ ਰੋਕਣ ਲਈ ਸਾਨੂੰ ਇਹ ਜਿਹੜਾ ਨਿਯਮ ਹੈ ਇਹ ਬਹੁਤ ਕਾਮਯਾਬ ਬਣਾਉਣਾ ਚਾਹੀਦਾ ਹੈ। ਸਾਥੀਓ, ਜੇਕਰ ਉਪਲਬਧ ਹੋਵੇ ਜਾਂ ਨਾ ਹੋਵੇ ਹਮੇਸ਼ਾ ਸਾਨੂੰ ਸਪੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਦਵਾਈ ਨੂੰ ਫੇਫੜਿਆਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣ ਵਿੱਚ ਮਦਦ ਕਰਦਾ ਹੈ। ਇਹ ਨਿਯਮ ਰਿਲੀਵਰ ਇਨਹੇਲਰਾਂ 'ਤੇ ਲਾਗੂ ਹੁੰਦਾ ਹੈ ਜੋ ਆਮ ਤੌਰ 'ਤੇ ਨੀਲੇ ਜਾਂ ਸਲੇਟੀ ਰੰਗ ਦੇ ਹੁੰਦੇ ਹਨ। ਸਾਥੀਓ, ਇਸ ਦੀ ਜਾਗਰੂਕਤਾ ਲਈ ਕੁਛ ਰਿਬਨ ਰੱਖੇ ਜਾਂਦੇ ਹਨ ਜੋ ਕਿ ਐਸੇ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਕਿ ਇਸ ਦਮੇ ਦੀ ਬਿਮਾਰੀ ਹੁੰਦੀ ਹੈ, ਗ੍ਰੇ ਯਾਨੀ ਸਲੇਟੀ ਰੰਗ ਦਾ ਜਿਹੜਾ ਰਿਬਨ ਹੈ ਉਹ ਵਰਤਿਆ ਜਾਂਦਾ ਹੈ, ਅਤੇ 4 ਥੰਮ ਯਾਨੀ 4 ਪਿਲਰਸ। ਕਲੀਨਿਕਲ ਲੱਛਣ, ਸਾਹ ਨਾਲੀ ਦੀ ਰੁਕਾਵਟ, ਜਿਹੜੀ ਇਹ ਮਰੀਜ਼ ਹੁੰਦੇ ਹਨ ਉਹਨਾਂ ਨੂੰ ਸਾਹ ਲੈਣ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਹਰ ਇੱਕ ਸਾਡੇ ਮਰੀਜ਼ਾਂ ਲਈ ਆਪਣੀ ਪੇਸ਼ਕਾਰੀ ਵਿੱਚ ਵਿਲੱਖਣ ਹੈ। ਦਮੇ ਦੀ ਵਿਪੰਨਤਾ ਨੂੰ ਪਛਾਣਨਾ ਹਰ ਇੱਕ ਮਰੀਜ਼ ਦੇ ਨਾਲ ਸਮੇਂ ਦੇ ਨਾਲ ਹਰ ਇੱਕ ਥੰਮ ਦਾ ਮੁਲਾਂਕਣ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਸਾਥੀਓ, ਇਸ ਦੇ ਬਾਰੇ ਆਮ ਤੌਰ 'ਤੇ ਦਮੇ ਦੀ ਜਿਹੜੀ ਬਿਮਾਰੀ ਹੈ ਕੁਝ ਪ੍ਰਸ਼ਨ ਉੱਤਰ ਸਾਡੇ ਜਿਹੜੇ ਸੁਣਨ ਵਾਲੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਹੁੰਦੇ ਹਨ, ਅਤੇ ਉਹਨਾਂ ਸਵਾਲਾਂ ਜਵਾਬਾਂ 'ਤੇ ਅਸੀਂ ਜ਼ਰੂਰ ਗੌਰ ਕਰਾਂਗੇ, ਉਸਦੇ ਬਾਰੇ ਵਿਚਾਰ ਕਰਾਂਗੇ, ਅਤੇ ਆਓ ਫਿਰ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਸਾਥਿਓ, ਅਸੀਂ ਅੱਜ ਦੇ ਦਿਨ ਗੱਲ ਕਰ ਰਹੇ ਹਾਂ ਵਿਸ਼ਵ ਦਮਾ ਦਿਵਸ ਯਾਨੀ ਵਰਲਡ ਐਜ਼ਮਾ ਡੇ ਦੇ ਬਾਰੇ। ਤੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਆਮ ਤੌਰ ਤੇ ਸਾਡੇ ਲੋਕਾਂ ਦੇ ਵਿੱਚ ਹੁੰਦਾ ਹੈ ਕਿ ਇਹ ਐਜ਼ਮਾ ਹੁੰਦਾ ਕੀ ਹੈ। ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਸਾਹ ਦੀ ਬਿਮਾਰੀ ਹੁੰਦੀ ਹੈ ਜਿਸ ਵਿੱਚ ਸਾਹ ਵਾਲੀਆਂ ਨਲੀਆਂ ਜਿਹੜੀਆਂ ਹਨ ਉਹ ਸੁੱਜ ਜਾਂਦੀਆਂ ਹਨ ਅਤੇ ਤੰਗ ਹੋ ਜਾਂਦੀਆਂ ਹਨ, ਸੁਕੜ ਜਾਂਦੀਆਂ ਹਨ। ਤੇ ਆਮ ਤੌਰ ਤੇ ਸਾਡੇ ਘਰ ਦੇ ਵਿੱਚ ਅਗਰ ਕਿਸੇ ਨੂੰ ਰੱਬ ਨਾ ਕਰੇ ਅਗਰ ਇਸ ਸਾਹ ਦੀ ਬਿਮਾਰੀ ਜਿਹੜੀ ਹੋ ਜਾਂਦੀ ਹੈ ਤੇ ਉਹਦੇ ਲੱਛਣ ਕੀ ਹਨ, ਯਾਨੀ ਸਾਨੂੰ ਕਿਸ ਤਰ੍ਹਾਂ ਪਤਾ ਚੱਲਦਾ ਹੈ। ਸਾਹ ਲੈਣ ਵਿੱਚ ਜਿਹੜੀ ਦਿੱਕਤ ਹੋਵੇ ਅਤੇ ਸਾਹ ਲੈਂਦੇ ਸਮੇਂ ਸੀਟੀ ਵਰਗੀ ਜਿਹੜੀ ਆਵਾਜ਼ ਹੈ ਉਹ ਆਉਂਦੀ ਹੈ, ਛਾਤੀ ਵਿੱਚ ਜਕੜਨ ਹੋ ਜਾਂਦੀ ਹੈ, ਖੰਘ ਯਾਨੀ ਕਫ ਜਿਹੜੀ ਹੈ ਡਰਾਈ ਉਹ ਖਾਸ ਕਰਕੇ ਰਾਤ ਨੂੰ ਜ਼ਿਆਦਾ ਜਿਹੜੀ ਹੈ ਉਹ ਮਾਤਰਾ ਦੇ ਵਿੱਚ ਲੱਗਦੀ ਹੈ। ਅਤੇ ਅਗਲਾ ਜਿਹੜਾ ਸਵਾਲ, ਅਸਥਮੇ ਦੇ ਦੌਰੇ ਨੂੰ ਕੀ ਚੀਜ਼ਾਂ ਜਿਹੜੀਆਂ ਹਨ ਉਹ ਟ੍ਰਿਗਰ ਕਰਦੀਆਂ ਹਨ ਜਦੋਂ ਅਸੀਂ ਕਹਿੰਦੇ ਹਾਂ ਕਿ ਇਸ ਨੂੰ ਜਿਹੜਾ ਹੈ ਇਸ ਦਾ ਦੌਰਾ ਆਇਆ ਹੈ। ਤੇ ਜਿਵੇਂ ਅਸੀਂ ਕਹਿ ਲਈਏ ਆਮ ਤੌਰ ਤੇ ਸਾਡੇ ਆਸ ਪਾਸ ਅਗਰ ਧੂੜ ਹੁੰਦੀ ਹੈ, ਡਸਟ ਹੁੰਦੀ ਹੈ ਅਤੇ ਪਾਲਤੂ ਜਾਨਵਰਾਂ ਦੇ ਵਾਲ ਜਾਂ ਧੂੰਆਂ ਅਤੇ ਪ੍ਰਦੂਸ਼ਣ, ਜ਼ੁਕਾਮ ਜਾਂ ਫਲੂ ਅਤੇ ਜ਼ਿਆਦਾ ਧੋੜ ਭੱਜ ਜਿਹੜੀ ਅਸੀਂ ਐਕਸਰਸਾਈਜ਼ ਕਰਦੇ ਹਾਂ ਜਾਂ ਠੰਡੀ ਹਵਾ, ਇਸ ਦੇ ਕਾਰਨ ਵੀ ਜਿਹੜੀਆਂ ਹਨ ਐਜ਼ਮੇ ਨੇ ਦੌਰੇ ਨੂੰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹਨ ਟ੍ਰਿਗਰ ਕਰਦੀਆਂ ਹਨ। ਅਤੇ ਕੋਈ ਸਵਾਲ ਪੁੱਛਦਾ ਹੈ ਕਿ ਐਜ਼ਮਾ ਜਿਹੜੀ ਹੈ ਪੂਰੀ ਤਰ੍ਹਾਂ ਇਹ ਜਿਹੜੀ ਬਿਮਾਰੀ ਹੈ ਇਹ ਠੀਕ ਹੋ ਸਕਦੀ ਹੈ ਜਾਂ ਇਸਦਾ ਕੋਈ ਇਲਾਜ ਹੈ। ਅਤੇ ਕਹਿ ਲਈਏ ਕਿ ਕੁਛ ਹੱਦ ਤੱਕ ਜਦੋਂ ਅਸੀਂ ਇਸਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜ਼ਿਆਦਾਤਰ ਇਸਦਾ ਜਵਾਬ ਜਿਹੜਾ ਨਾ ਵਿੱਚ ਹੀ ਹੁੰਦਾ ਹੈ। ਇਸਨੂੰ ਦਵਾਈਆਂ ਅਤੇ ਸਾਵਧਾਨੀਆਂ ਨਾਲ ਅਸੀਂ ਕੰਟਰੋਲ ਕਰ ਸਕਦੇ ਹਾਂ। ਅਤੇ ਇਸਦਾ ਇਲਾਜ ਜਿਹੜਾ ਹੈ ਉਹ ਕਿਵੇਂ ਹੁੰਦਾ ਹੈ? ਇਸਦਾ ਜਿਹੜਾ ਰਿਲੀਫ ਇਨਹੇਲਰ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ, ਤੁਰੰਤ ਰਾਹਤ ਲਈ ਅਤੇ ਕੰਟਰੋਲ ਦਵਾਈਆਂ ਜਿਹੜੀ ਕਿ ਰੋਜ਼ਾਨਾ ਲਈ ਹੁੰਦੀਆਂ ਹਨ ਅਤੇ ਟ੍ਰਿਗਰ ਤੋਂ ਬਚਾਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਸਦਾ ਅਸੀਂ ਇਲਾਜ ਕਰ ਸਕਦੇ ਹਾਂ। ਐਜ਼ਮਾ ਕਿਸ ਨੂੰ ਹੋ ਸਕਦਾ ਹੈ? ਇਹ ਵੀ ਇੱਕ ਸਵਾਲ ਹੈ ਕਿ

ਹੋ ਕਿਸ ਨੂੰ ਸਕਦਾ ਹੈ, ਜਿਵੇਂ ਕਿ ਹਰ ਇੱਕ ਬੰਦੇ ਨੂੰ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਹੈ, ਅਤੇ ਐਜ਼ਮਾ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਅਕਸਰ ਇਹ ਬਚਪਨ ਵਿੱਚ ਸ਼ੁਰੂ ਹੋ ਜਾਂਦਾ ਹੈ। ਅਤੇ ਸਾਡੇ ਘਰ ਦੇ ਵਿੱਚ ਜ਼ਰੂਰੀ ਨਹੀਂ ਬੱਚੇ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਜਿਹੜੇ ਸਾਡੇ ਬਜ਼ੁਰਗ ਹੁੰਦੇ ਹਨ, ਬਜ਼ੁਰਗਾਂ ਨੂੰ ਵੀ ਜਿਹੜਾ ਇਸ ਦਾ ਜਿਹੜਾ ਦੌਰਾ ਆਉਣਾ ਜਿਹੜਾ ਹੈ, ਮਤਲਬ ਬਹੁਤ ਹੱਦ ਤੱਕ ਸਾਡੇ ਘਰ ਦੇ ਵਿੱਚ ਹੁੰਦਾ ਹੈ। ਅਸੀਂ ਸਰਦੀਆਂ ਦੇ ਵਿੱਚ ਆਪਣੇ ਜਿਹੜੇ ਬਜ਼ੁਰਗ ਹਨ ਉਹਨਾਂ ਨੂੰ ਠੰਡ ਤੋਂ ਬਚਾ ਕੇ ਰੱਖਦੇ ਹਾਂ। ਕਿ ਐਜ਼ਮਾ ਜਿਹੜਾ ਜਿਹੜੇ ਲੋਕ ਹਨ ਇਸ ਦਮੇ ਦੀ ਬਿਮਾਰੀ ਵਾਲੇ, ਉਹ ਨੋਰਮਲ ਜਿਹੜਾ ਜੀਵਨ ਹੈ ਉਹ ਜੀ ਸਕਦੇ ਹਨ? ਜੀ ਹਾਂ, ਜੀ ਸਕਦੇ ਹਨ। ਸਹੀ ਇਲਾਜ ਅਤੇ ਸਾਵਧਾਨੀ ਨਾਲ ਲੋਕ ਪੂਰੀ ਤਰ੍ਹਾਂ ਨੋਰਮਲ ਜੀਵਨ ਜੀ ਸਕਦੇ ਹਨ। ਅਤੇ ਇਹ ਜਿਹੜਾ ਵਰਲਡ ਐਜ਼ਮਾ ਡੇ ਯਾਨੀ ਵਿਸ਼ਵ ਦਮਾ ਦਿਵਸ ਹੈ, ਇਹ ਮਹੱਤਵਪੂਰਨ ਕਿਉਂ ਹੈ? ਇਹ ਮਹੱਤਵਪੂਰਨ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਵਧਾਉਂਦਾ ਹੈ, ਸਹੀ ਇਲਾਜ ਦੀ ਜਾਣਕਾਰੀ ਵੀ ਦਿੰਦਾ ਹੈ, ਅਤੇ ਬਿਮਾਰੀ ਬਾਰੇ ਗਲਤ ਫਹਿਮੀਆਂ ਘਟਾਉਂਦਾ ਹੈ। ਖਾਸ ਤੌਰ 'ਤੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਹੈ ਨਾ ਕਿ ਇੱਕਦਮ 'ਤੇ ਅਸੀਂ ਜਿਹੜਾ ਹੈ ਰੋਲਾ ਪਾ ਲੈਂਦੇ ਹਾਂ। ਅਗਰ ਸਹੀ ਸਮੇਂ 'ਤੇ ਸਹੀ ਇਲਾਜ ਸਾਨੂੰ ਮਿਲ ਜਾਂਦਾ ਹੈ ਤਾਂ ਅਸੀਂ ਕਾਫੀ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹਾਂ। ਮਗਰ ਜਦੋਂ ਅਸੀਂ ਉਸਦੇ ਬਾਰੇ ਰੋਲਾ ਪਾਉਂਦੇ ਹਾਂ ਅਤੇ ਸਹੀ ਇਲਾਜ ਜਿਹੜਾ ਹੈ ਆਪਸ ਦੇ ਵਿੱਚ ਗਲਤ ਫਹਿਮੀਆਂ ਜਿਹੜੀਆਂ ਹੋ ਜਾਂਦੀਆਂ ਹਨ ਤਾਂ ਸਹੀ ਇਲਾਜ ਨਹੀਂ ਪਹੁੰਚਦਾ ਹੈ। ਇਸ ਕਰਕੇ ਸਾਨੂੰ ਇਹ ਜਿਹੜੀਆਂ ਗਲਤ ਫਹਿਮੀਆਂ ਹਨ ਉਸਨੂੰ ਦੂਰ ਕਰਨੀਆਂ ਹਨ। ਸਾਥੀਓ, ਅਸਥਮਾ ਅਤੇ ਐਲਰਜੀ ਵਿੱਚ ਸੰਬੰਧ ਆਪਸ ਵਿੱਚ ਇੰਨਾ ਹੈ ਕਿ ਬਹੁਤ ਸਾਰੇ ਲੋਕਾਂ ਵਿੱਚ ਐਲਰਜੀ ਅਸਥਮਾ ਨੂੰ ਟ੍ਰਿਗਰ ਕਰ ਸਕਦੀ ਹੈ। ਧੂੜ, ਪਰਾਗ ਅਤੇ ਪਾਲਤੂ ਜਾਨਵਰ ਦੇ ਵਾਲ ਆਮ ਕਾਰਨ ਹਨ, ਕਿਉਂਕਿ ਐਲਰਜੀ ਜਿਹੜਾ ਹੈ ਸਾਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ। ਕਈ ਮਨੁੱਖਾਂ ਨੂੰ ਜਿਹੜਾ ਹੈ ਇਹ ਕਈ ਪ੍ਰਕਾਰ ਦੀ ਐਲਰਜੀ ਜਿਹੜੀ ਹੈ ਉਹ ਪ੍ਰਭਾਵਿਤ ਕਰਦੀ ਹੈ। ਅਤੇ ਐਜ਼ਮਾ ਯਾਨੀ ਦਮੇ ਦੀ ਬਿਮਾਰੀ ਵਾਲੇ ਲੋਕ ਕਸਰਤ ਕਰ ਸਕਦੇ ਹਨ, ਪਰ ਸਾਵਧਾਨੀ ਨਾਲ ਉਹਨਾਂ ਨੂੰ ਡਾਕਟਰ ਦੀ ਸਲਾਹ ਅਤੇ ਇਨਹੇਲਰ ਦੀ ਵਰਤੋਂ ਕਰਕੇ ਕਸਰਤ ਕੀਤੀ ਜਾ ਸਕਦੀ ਹੈ। ਹਵਾ ਪ੍ਰਦੂਸ਼ਣ ਅਸਥਮਾ ਦੇ ਲੱਛਣਾਂ ਨੂੰ ਵਧਾ ਸਕਦਾ ਹੈ ਅਤੇ ਦੌਰੇ ਦਾ ਖਤਰਾ ਵਧਾ ਦਿੰਦਾ ਹੈ। ਅਤੇ ਚੰਗੀ ਖੁਰਾਕ, ਸਿਹਤਮੰਦ ਖੁਰਾਕ ਰੋਗ ਪ੍ਰਤੀਰੋਧਕ ਤਾਕਤ ਵਧਾਉਂਦੀ ਹੈ। ਕੁਝ ਲੋਕਾਂ ਵਿੱਚ ਖਾਸ ਖਾਣੇ ਐਲਰਜੀ ਕਰਕੇ ਵੀ ਲੱਛਣ ਜਿਹੜੇ ਨੂੰ ਵੱਧ ਸਕਦੇ ਹਨ। ਸਾਥੀਓ, ਇਹ ਵਿਸ਼ਵ ਦਮਾ ਦਿਵਸ ਜਿਹੜਾ ਹੈ ਇਸਦਾ ਮਹੱਤਵਪੂਰਨ ਜਿਹੜਾ ਪਹਿਲੂ ਆਪਾਂ ਕਹਿ ਲਈਏ ਇਹੋ ਹੈ ਕਿ ਇਸ 'ਤੇ ਬਚਾਅ ਜਿਹੜੇ ਹਨ ਉਹ ਸਾਨੂੰ ਅਪਣਾਉਣੇ ਚਾਹੀਦੇ ਹਨ। ਅਸਥਮਾ ਤੋਂ ਬਚਾਅ ਲਈ ਘਰ ਵਿੱਚ ਕੁਝ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਹਨ, ਜਿਵੇਂ ਬਿਸਤਰੇ ਅਤੇ ਪਰਦਿਆਂ ਨੂੰ ਸਾਫ਼ ਰੱਖਣਾ, ਪਾਲਤੂ ਜਾਨਵਰਾਂ ਤੋਂ ਸਾਵਧਾਨ ਰਹੋ, ਘਰ ਵਿੱਚ ਧੂੰਆਂ ਨਾ ਹੋਣ ਦਿਓ ਅਤੇ ਵੈਂਟੀਲੇਸ਼ਨ ਜਿਹੜੀ ਹੈ ਉਹ ਠੀਕ ਰੱਖੋ। ਵੈਂਟੀਲੇਸ਼ਨ ਘਰ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਤੌਰ 'ਤੇ ਸਰਦੀਆਂ ਦੇ ਵਿੱਚ ਵੀ ਅਸੀਂ ਘਰ ਦੇ ਵਿੱਚ, ਕਿਉਂਕਿ ਸਰਦੀ ਤੋਂ ਬਚਣ ਲਈ ਬਹੁਤ ਗਰਮ ਜਿਹੜਾ ਹੈ ਚੀਜ਼ਾਂ ਦਾ ਉਪਯੋਗ ਕਰਦੇ ਹਾਂ, ਭਾਵੇਂ ਘਰ ਦੇ ਵਿੱਚ ਜਿਹੜਾ ਅਸੀਂ ਬੁਖਾਰੀ ਹੀਟਰ ਕਹਿ ਲਈਏ ਜਾਂ ਵਿਛਾਉਣ ਲਈ ਵੀ ਅਤੇ ਖਿੜਕੀਆਂ ਦਰਵਾਜ਼ੇ ਸਭ ਕੁਝ ਬੰਦ ਕਰ ਦਿੰਦੇ ਹਾਂ, ਪਰ ਇਸ ਤਰ੍ਹਾਂ ਕਰਨਾ ਬਹੁਤ ਗਲਤ ਹੈ। ਸਾਨੂੰ ਕਮਰੇ ਦੇ ਵਿੱਚ ਥੋੜ੍ਹੀ ਤਾਜ਼ੀ ਹਵਾ ਜਿਹੜੀ ਆਉਣੀ ਜ਼ਰੂਰੀ ਚਾਹੀਦੀ ਹੈ ਅਤੇ ਵੈਂਟੀਲੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਠੰਡੀ ਹਵਾ ਤੋਂ ਬਚਣਾ, ਕਿਉਂਕਿ ਇਸ ਦਮੇ ਦੀ ਬਿਮਾਰੀ ਵਾਲੇ ਮਰੀਜ਼ ਨੂੰ ਇਸ ਦੌਰੇ 'ਤੇ ਟ੍ਰਿਗਰ ਕਰ ਸਕਦੀ ਹੈ, ਇਸ ਲਈ ਮੂੰਹ ਅਤੇ ਨੱਕ ਨੂੰ ਕਵਰ ਕਰਨਾ ਚਾਹੀਦਾ ਹੈ। ਅਤੇ ਇਸ ਦੇ ਕਾਰਨ ਜੇ ਡਾਕਟਰ ਨੇ ਇਨਹੇਲਰ ਦਿੱਤਾ ਹੈ ਤਾਂ ਇਸ ਦਾ ਵੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਥੀਓ, ਬਲੂ ਇਨਹੇਲਰ ਆਮ ਤੌਰ 'ਤੇ ਇੱਕ ਰਿਲੀਵਰ ਇਨਹੇਲਰ ਹੁੰਦਾ ਹੈ। ਰਿਲੀਵਰ ਇਨਹੇਲਰ ਵਿੱਚ ਕ੍ਰਿਜ਼ਾਈਲ ਤੱਤ ਇੱਕ ਛੋਟਾ ਕਾਰਜ ਕਰਨ ਵਾਲਾ ਇਹ ਜਿਹੜਾ ਤੱਤ ਹੈ ਆਮ ਤੌਰ 'ਤੇ ਟਰਬੁਟਾਲੀਨ ਇਹ ਦਮੇ ਦੇ ਲੱਛਣਾਂ ਨੂੰ ਤੁਰੰਤ ਦੂਰ ਕਰਨ ਲਈ ਤਿਆਰ ਕੀਤੇ ਗਏ ਹਨ, ਕਿਉਂਕਿ ਇਹ ਸਾਹ ਨਾਲੀਆਂ ਨੂੰ ਆਰਾਮ ਦਿੰਦੇ ਹਨ ਅਤੇ ਤੁਹਾਨੂੰ ਵਧੇਰੇ ਆਸਾਨੀ ਨਾਲ ਸਾਹ ਲੈਣ ਵਿੱਚ ਮਦਦ ਕਰਦੇ ਹਨ। ਅਤੇ ਅਗਰ ਗੱਲ ਕਰੀਏ ਇਸ ਦਮੇ ਦੀ ਬਿਮਾਰੀ ਲਈ, ਇਹ ਇੱਕ ਸੰਸਕ੍ਰਾਮਕ ਬਿਮਾਰੀ ਨਹੀਂ ਹੈ, ਇਹ ਇੱਕ ਲੰਬੇ ਸਮੇਂ ਦੀ ਸਾਹ ਦੀ ਬਿਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਨੂੰ ਨਹੀਂ ਲੱਗਦੀ। ਕਿਉਂਕਿ ਕਈ ਕਹਿੰਦੇ ਹਨ ਕਿ ਜਿਹੜਾ ਦਮੇ ਦੀ ਬਿਮਾਰੀ ਵਾਲਾ ਪੇਸ਼ੈਂਟ ਹੁੰਦਾ ਹੈ, ਮਰੀਜ਼ ਹੈ, ਉਸਦੇ ਨਾਲ ਨਹੀਂ ਬੈਠਣਾ ਚਾਹੀਦਾ ਹੈ, ਸਾਨੂੰ ਵੀ ਜਿਹੜਾ ਹੈ ਇਸ 'ਤੇ ਨੁਕਸਾਨ ਪਹੁੰਚ ਸਕਦਾ ਹੈ, ਪਰ ਐਸਾ ਨਹੀਂ ਹੈ। ਇੱਕ ਲੰਬੇ ਸਾਹ ਦੀ ਬਿਮਾਰੀ ਹੈ ਅਤੇ ਇੱਕ ਦੂਜੇ ਤੋਂ ਦੂਜੇ ਵਿਅਕਤੀ ਤੱਕ ਨਹੀਂ ਲੱਗਦੀ ਹੈ। ਬਹੁਤ ਸਾਰੇ ਲੋਕਾਂ ਵਿੱਚ ਇਹ ਤੱਤ ਵੀ ਦੇਖਿਆ ਗਿਆ ਹੈ ਕਿ ਸਾਨੂੰ ਇਸ ਦੀ ਸਾਵਧਾਨੀ ਲਈ ਹਰ ਤੌਰ 'ਤੇ ਹਰ ਕਦਮ 'ਤੇ ਜਿਹੜੇ ਹਨ ਇਹ ਜਿਹੜੇ ਪਹਿਲਾਂ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਵਿਚਾਰ ਕੀਤੀ ਹੈ ਕਿ ਸਾਨੂੰ ਆਪਣੇ ਕਮਰੇ ਨੂੰ ਸਾਫ਼ ਰੱਖਣਾ ਅਤੇ ਕੁਝ ਐਸੀਆਂ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਦੇ ਵਿੱਚ ਰੱਖ ਕੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲੈਣੀ ਚਾਹੀਦੀ ਹੈ। ਐਲਰਜੀ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਅਤੇ ਧੂੰਏ ਤੋਂ, ਪ੍ਰਦੂਸ਼ਣ ਤੋਂ ਅਤੇ ਜੰਗਲੀ ਜਾਨਵਰਾਂ ਤੋਂ
ਉਹਨਾਂ ਦੇ ਜਿਹੜੇ ਘਰ ਦੇ ਵਿੱਚ ਵਾਲ ਹੁੰਦੇ ਹਨ ਉਸਦੇ ਕਾਰਨ ਵੀ ਐਸਾ

ਰਿਹਾ ਹੈ, ਇਹ ਹੋ ਸਕਦਾ ਹੈ। ਤੇ ਧੂੜ ਅਸਥਮਾ ਦੇ ਦੌਰੇ ਨੂੰ ਵਧਾ ਸਕਦੀ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਧੂਮਰਪਾਨ, ਯਾਨੀ ਕਿ ਜਿਹੜੇ ਬਾਜ਼ਾਰ ਦੇ ਵਿੱਚ ਜਾਂ ਕਾਰ ਦੇ ਵਿੱਚ ਕੋਈ ਧੂਮਰਪਾਨ ਕਰਦਾ ਹੋਵੇਗਾ, ਅਤੇ ਧੂੰਆਂ ਅਸਥਮਾ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹੈ, ਯਾਨੀ ਸਾਨੂੰ ਉਸ ਚੀਜ਼ਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਕਸਰਤ ਕਰਕੇ, ਸਲਾਹ ਲੈ ਕੇ ਹੀ ਅਸੀਂ ਆਪਣੇ ਇਸ ਦਮੇ ਦੀ ਬਿਮਾਰੀ ਤੋਂ ਜਿਹੜਾ ਹੈ ਬਚ ਸਕਦੇ ਹਾਂ। ਅਤੇ ਸਾਥੀਓ, ਸਮਾਂ ਥੋੜ੍ਹਾ ਪ੍ਰੋਗਰਾਮ ਦੇ ਵਿੱਚ ਬਚਦਾ ਹੈ, ਸਮੇਂ ਦਾ ਲਾਹਾ ਲੈਂਦੇ ਹੋਏ ਅਸੀਂ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸਾਥਿਓ ਏਸੀ ਪ੍ਰੋਗਰਾਮ ਦੀ ਆਖਰੀ ਸੌਗਾਤ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਵਿਸ਼ਵ ਦਮਾ ਦਿਵਸ ਯਾਨੀ ਵਰਲਡ ਐਜ਼ਮਾ ਡੇ ਜੋ ਅੱਜ ਦੇ ਦਿਨ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਤੁਰੰਤ ਮਦਦ ਲੈਣੀ ਅਤੇ ਪਫ ਦਾ ਉਪਯੋਗ ਕਰਨਾ ਵਿਅਕਤੀ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਇਕਲੇ ਸ਼ਬਦਾਂ ਵਿੱਚ ਗੱਲ ਕਰ ਰਿਹਾ ਹੈ ਜਾਂ ਨੀਲਾ ਫਿੱਕਾ ਪੈ ਰਿਹਾ ਹੈ ਤੇ ਇਹ ਲੱਛਣ ਤੁਰੰਤ ਅਸੀਂ ਅਗਰ ਦੇਖਾਂਗੇ ਤੇ ਸਾਨੂੰ ਇਸ ਤੇ ਜਿਹੜਾ ਹੈ ਕਾਰਵਾਈ ਕਰਨੀ ਚਾਹੀਦੀ ਹੈ। ਸਾਥੀ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਇਸ ਉਮੀਦ ਦੇ ਨਾਲ

ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਣਾ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਆਸੇ ਪਾਸੇ ਸਫਾਈ ਰੱਖੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।

ਹੁਣ ਅਗਰ ਹਮ ਗੱਲ ਕਰਾਂ ਕਿ ਰੇਡੀਓ ਕੋ ਕੀ ਰੋਲ ਰਿਹਾ ਹਮਾਰਾ ਲੋਕਾਂ ਬਾਰੇ, ਤੋ ਆਲ ਇੰਡੀਆ ਰੇਡੀਓ ਸ਼੍ਰੀਨਗਰ ਅਤੇ ਜੰਮੂ ਕਸ਼ਮੀਰੀ, ਹਿੰਦੀ ਔਰ ਉਰਦੂ ਜ਼ਬਾਨ ਤੋਂ ਇਲਾਵਾ ਗੋਜਰੀ ਪ੍ਰੋਗਰਾਮ ਵੀ ਨਸ਼ਰ ਕਰੇ, ਔਰ ਹਮਾਰਾ ਇਸ ਸਟੇਸ਼ਨ 'ਤੇ ਇਸ ਪ੍ਰੋਗਰਾਮ ਕੋ ਵੇਲਾ ਜੁੜਾ 5 ਵਜੇ।

ਵੋ ਜੀ ਪ੍ਰੋਗਰਾਮ ਰੇਡੀਓ ਕਸ਼ਮੀਰ ਤੇ 16 ਅਪ੍ਰੈਲ 1969 ਮੈਂ ਸ਼ੁਰੂ ਹੁਆ ਥੋ। ਇਸ ਪ੍ਰੋਗਰਾਮ ਕਾ ਪਹਿਲਾ ਨਿਗਰਾਨੇ ਵਾਲਾ ਜਨਾਬ ਕੈਸਰਦੀਨ ਕੈਸਰ ਥਾ, ਜੋ ਉਸ ਵਕਤ ਅਸਿਸਟੈਂਟ ਡਾਇਰੈਕਟਰ ਕਾ ਅਹੁਦਾ ਪਰ ਕੰਮ ਕਰ ਰਿਹਾ ਥਾ। ਉਨਕੀ ਕੋਸ਼ਿਸ਼ਾਂ ਕੀ ਵਜ੍ਹਾ ਤੇ ਗੋਜਰੀ ਪ੍ਰੋਗਰਾਮ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋ। ਪਹਿਲਾ ਅਨਾਊਂਸਰ ਮਰਹੂਮ ਜਨਾਬ ਚੌਧਰੀ ਇਕਬਾਲ ਅਜ਼ੀਮ, ਜਨਾਬ ਮੁਹੰਮਦ ਹੈਦਰ ਬੁਖਾਰੀ, ਨਸੀਮ ਪੁੰਚੀ, ਕਰਾਮਤੁੱਲਾ ਸਹਿਰਾਬ, ਅਤਾਫ ਹੁਸੈਨ ਬੁਖਾਰੀ ਅਤੇ ਚੌਧਰੀ ਫੈਜ਼ ਕਿਸਾਨਾ ਸਰਫਰਿਸਤਰੀਆ। ਔਰ ਇਨ ਤਮਾਮ ਕਾਵਿਸ਼ਾਂ ਕੀ ਵਜ੍ਹਾ ਤੇ ਹਰ ਕਿਸਮ ਕਾ ਪ੍ਰੋਗਰਾਮ ਨਸ਼ਰ ਹੋਣ ਲਗਾ। ਤੋ ਯੇ ਪ੍ਰੋਗਰਾਮ ਨਸ਼ਰ ਹੋਤਾ ਲਗਭਗ 56 ਸਾਲ ਹੋ ਗਏ। ਗੋਜਰ ਪ੍ਰੋਗਰਾਮ 8 ਜੂਨ 1975 ਨਾ ਜੰਮੂ ਸਟੇਸ਼ਨ ਤੇ ਵੀ ਸ਼ੁਰੂ ਹੋ, ਜਿਸ ਮਾ ਪਹਿਲਾ ਅਨਾਊਂਸਰ ਜਿਨ ਕੀ ਆਵਾਜ਼ ਗੋਜਰੀ ਪ੍ਰੋਗਰਾਮ ਮਾ ਨਸ਼ਰ ਹੋਣ ਲੱਗੀ, ਉਨ ਮਾ ਵਜ਼ੀਰ ਹੁਸੈਨ ਬਿਜਰਾਨ, ਅਨਾਊਂਸਰ ਚੌਧਰੀ ਮੁਨਸ਼ੀ ਖਾਨ ਕਸਾਣਾ, ਮਹਿਮੂਦ ਰਾਣਾ ਅਤੇ ਚੌਧਰੀ ਵਜ਼ੀਰ ਹੁਸੈਨ ਬਿਜਰਾਨ ਔਰ ਥਾ। ਰੇਡੀਓ ਕਸ਼ਮੀਰ ਸ੍ਰੀਨਗਰ ਤੇ ਰੇਡੀਓ ਕਸ਼ਮੀਰ ਜੰਮੂ ਕਾ ਪ੍ਰੋਗਰਾਮਾਂ ਨੇ ਮਾਰੀ ਕੌਮ ਮਾ ਜਾਗ੍ਰਿਤੀ ਆਣੀ ਹੈ ਅਤੇ ਲਿਖਾੜੀਆਂ ਵਾਸਤੇ ਸਟੇਜ ਮੁਹੱਈਆ ਕੀ ਹੋਏ।